ਨਿਕਾਬਾਦ ਰੁਖਸਤੀ ਨ ਥਿਅਣ ਤੇ ਬਿ ਔਰਤ ਹੱਕ ਮੁਹਰ ਜੀ ਹੱਕਦਾਰ ਆਹੇ। ਲਾਹੌਰ ਹਾਈ ਕੋਰਟ ਹੱਕ ਮੁਹਰ ਬਾਬਤ ਦਰਖਾਸਤ ਤੇ ਫੈਸਲੋ ਜਾਰੀ ਕਰੇ ਛੜਿਓ। ਅਦਾਲਤ ਫੈਸਲੇ ਮੇ ਜਾਣਾਇਆ ਵਾਏ ਤੇ ਨਿਕਾਹ ਥਿਅਣ ਬਾਅਦ ਰੁਖਸਤੀ ਨ ਥਿਅਣ ਤੇ ਬਿ ਔਰਤ ਹੱਕ ਮੁਹਰ ਜੀ ਹੱਕਦਾਰ ਆਹੇ। ਨਿਕਾਹਨਾਮੇ ਮੇ ਹੱਕ ਮੁਹਰ ਜਾ ਤਫਸੀਲ ਨ ਹੁੰਦੋ ਤੇ ਮੁਤਾਲਬੇ ਤੇ ਅਦਾ ਕਯੋ ਵੇਂਦੋ। ਖੁਲਾ ਔਰਤ ਜੋ ਮੁਸਤਕਿਲ ਸ਼ਰਈ ਐਂ ਕਾਨੂੰਨੀ ਹੱਕ ਆਹੇ। ਖੁਲਾ ਲਾਇ ਮੁੜਸੀ ਰਜ਼ਾਮੰਦੀ ਜ਼ਰੂਰੀ ਆਹੇ। ਖੁਲਾ ਬਾਅਦ ਇੱਦਤ ਮੁਕਮਲ ਥਿਅਣ ਤੇ ਔਰਤ ਬਿਓ ਨਿਕਾਬ ਕਰੇ ਸਕੇ ਥੀ।